0: ਜਨਮ
1: ਸ਼੍ਰੀ ਦੀਪ ਨਾਰਾਇਣ ਭਗਵਾਨ ਕੀ ਦੇਵਾਦਿਦੇਵ ਦੇਵੇਸ਼ਵਰ ਮਹਾਦੇਵ ਕੀ ਸਤਿਗੁਰੂ ਸਵਾਮੀ ਮਹਾਤਮਾਨੰਦ ਜੀ ਭਗਵਾਨ ਕੀ ਸਤਿ ਸਨਾਤਨ ਧਰਮ ਅਲਖਪੁਰੀ ਜੀ ਮਹਾਦੇਵ ਕੀ ਜੈ
0: ਕੀ ਜੈ
1: ਗੁਡ ਈਵਨਿੰਗ
0: ਵੈਚਰ
1: ਮਾਈ ਡੀਅਰ ਸਿਸਟਰਸ ਬ੍ਰਦਰਸ
0: ਡਰਾਗੇ ਸੇਸਤਰੇ ਬ੍ਰਾਚੋ
1: ਆਲ ਫਰੋਮ ਅਵਰ ਯੋਗਾ